0: ਨੇ ਪਰ ਦੋ ਵਾਲਾ ਕਿਸ ਵਾਲਾ ਦੇਗਾ ਤੂੰ ਇੱਕ ਵਾਰ
1: Yeah, attention to Midland, Fremantle, where someone has an open channel having a private conversation. Please check your radios.